0: ਲਈ ਜਾ ਮਨ ਲਈ ਜਾ ਨੇ ਤਾਰੀ ਸੰਗਾ ਸਾਥ ਸਾਰਾ ਬਿਨਾ ਗਮ ਤੂੰ ਨਹੀਂ।
1: ઓકે થેન્ક યુ સો મચ રેડિયો પાલનપુર સાથે જોડાવા માટે।